0: ਉਲੀ ਉਲੀ ਉਲੀ
1: ਪਸੀ
0: ਖਮੇ ਮਾਦੇ ਦਿਲ ਕੋਲ ਤੇ ਨਾ ਬਾਰਗਾ ਮੇਲ ਸਿਨਿਓਰ
2: ਨੋ ਬੋਕੇ ਲੋ ਬੋਤੋਨੇ ਹੋਂਬਰੇ ਨੋ ਮੇ ਤੋ ਗੱਲ ਬੋਤੋਨੇ ਮਾ
3: ਆਈ ਕਾਇਤੇ ਆਯੋ
4: ¿Cómo hacer reír a una mujer en tres pasos? La tomas de la mano, la miras a los ojos y le dices, ¡aquí mando yo!